ਫੌਜ ਦੱਖਾਂ ਦੀ ਆਏ ਦਲਾਲੇ ਹਲੇ ਦਰਮਾਲੇ ਦਲਾਵਾਲ ਵਾਲਾ ਵਰਦੂ ਚਾਵੇ ਤੇ ਰਸ਼ੂ ਬਲੇ ਕੋ ਆਜੀ ਦਾਦਲੇ ਮੇ ਫਦੇ ਬਗੋਸ਼ ਕਾਨਿਆ ਵਾ ਅਖਲਾਵਾਲ ਵਾਲਾ ਬਜਨਾ ਤੇ ਸ਼ੇਰੀ ਨੇ ਵਕਤਾ ਕੇ